ਸਦੀਆਂ ਕਰੇ ਸਦੀਆਂ ਸਜੋ ਉਹ ਗਾਣਾ ਇੰਜਾ ਕੇ ਉਹ ਗਾਣੇ ਸੰਗਰ ਗਰੇ ਸਮਨੂ ਥਾ ਸ਼ਾਰਟ ਕਮਰਸ਼ਲ ਬ੍ਰੇਕ ਜੀ ਤਰਫ ਨੰਡੜਾ ਬ੍ਰੇਕ ਹੁੰਦਾ ਮੋਟੀ ਨਾਸੀ ਬਾਬਾ ਉਹ ਹੀ ਵਣੀ ਉਹ ਹੀ ਮੋਟੀ ਸੋ ਕਾਰੀ ਨਵਜੋ ਤੇ ਬੈਠਾ ਹੋ ਜੋ ਬੁਧਨਾਰੋ ਪ੍ਰੋਗਰਾਮ ਵਾਈਟ ਐਸ਼ ਐਂਡ ਦੀ ਇਸਕਿਨ ਬਿਊਟੀ ਸ਼ੋ।